ਔਰ ਅੱਖਰ ਜੈਸੇ ਆਜ ਯਾਦੀ ਵੀ ਇਸੀਏ ਜੈਸੇ ਆਜ ਦੀ ਅਸਤ ਕੀ ਗਾਦੀ ਵਿੱਚ ਵੀ ਆਜ ਖੜਾ ਔਰ ਇਹ ਆਜ ਦੀ ਮਿਲਤੇ ਕੋ ਇਹ ਆਜ ਦੀ ਯੂਟਾ ਵੈਲੀ